ਮੋੜੀਨਾ ਖਾਲੀ ਮੋੜੀਨਾ ਸੋਹਣਿਆ ਦਰ ਉੱਤੋਂ ਕਿੱਥੋਂ ਆਇਆ ਵਾਂ ਤੇਰੇ ਦਵਾਰੇ ਉੱਤੇ ਮੇਰੀ ਆਸ ਉਮੀਦ ਦਾ ਭਰਮ ਰੱਖੀ ਹਰ ਕੋਈ ਰੱਖਦਾ ਏ ਮਾਣ ਪਿਆਰੇ ਉੱਤੇ ਕਸ਼ਤੀ ਮੇਰੀ ਤੂਫਾਨਾਂ 'ਚ ਅੜੀ ਹੋਈ ਏ ਕਸ਼ਤੀ ਮੇਰੀ ਵੀ ਲਾ ਦੇ ਕਿਨਾਰੇ ਉੱਤੇ ਐਵੇਂ ਕੌਣ ਕਿਸੇ ਕੋਲ ਆਉਂਦਾ ਏ ਬਰੀ ਲੋਕੀ

ਅੰਦਾਜ਼ੇ ਵਿੱਚੋਂ ਕਿਰਨਾ ਸਾਰੇ ਜ਼ਮਾਨੇ ਨੂੰ ਵੰਡਣੀਆਂ ਨੇ, ਨੂਰੀ ਮੁਖੜੇ ਤੇ ਲੱਗੇ ਹੋਏ ਗਾਜ਼ੇ ਵਿੱਚੋਂ ਬਾਵਾ ਸਾਹਿਬ ਇਬਾਦਤ ਦਾ ਸ਼ਹਿਨਸ਼ਾਹ ਨੇ, ਅੱਲਾਹੂ ਸੀ ਜ਼ਿਕਰ ਆਵਾਜ਼ੇ ਵਿੱਚੋਂ ਬੜੀ ਜੰਨਤ ਵੀ ਉਹਨਾਂ ਦੇ ਪੈਰ ਚੁੰਮੇ ਲੰਘੇ ਜਿਹੜੇ ਬਹਿਸ਼ਤੀ ਦਰਵਾਜ਼ੇ ਵਿੱਚੋਂ ਮੇਰੇ ਬਾਬਾ ਕਰਦੇ।

ਫਲਸਫੇ ਤੋਂ ਮੁਨਕਰ ਕੌਣ ਹੁੰਦਾ ਦੁਨੀਆ ਕਾਇਮ ਏ ਯਾਰੋ ਉਮੀਦ ਉੱਤੇ ਬਰੀ ਦੱਸਾਂ ਕੀ ਆਸ਼ਕਾਂ ਸਾਧਕਾਂ ਦੀ ਜਾਨਵਾਰ ਦਿੰਦੇ ਉਹਦੀ ਦੀਦ ਉੱਤੇ ਉਹਨੂੰ

ਅਸਲਾਮ ਵਾਲੇਕੁਮ ਪੁੱਤਰ, ਕਿਆ ਹਾਲ ਆ? ਤੁਹਾਡਾ ਪ੍ਰੋਗਰਾਮ ਸੁਣਨੇ ਤੇ ਦੋਵੇਂ ਚੰਗਾ ਪ੍ਰੋਗਰਾਮ ਪਿਆਉਣਾ ਪਛਤਾਉਣ ਲੱਗੀ। ਅੱਲਾਹ ਕਾਮਯਾਬੀਆਂ ਦਾ ਹੀ ਪੁੱਤਰਾ, ਤਾਂ ਚਲੋ ਜਲੇ ਕਰ ਵਿਹਲੇ ਹੋਏ ਤਾਂ ਸਾੜੀ ਵੀ ਫਰਮਾਇਸ਼ ਕਰ ਲਾਈ ਛੋੜੋ। ਥਿਆ ਤਾਂ ਚੰਗੀ ਜਿਹੀ ਗਾਣਾ ਪਰ ਮੀ ਬੜਾ ਚੰਗਾ ਲੱਗਣਾ, ਪੁੱਤਰ ਅੱਟਾਂ ਪਰ ਨਹੀਂ ਵਿਕਣੇ, ਤੂੰ ਲੱਭਣੀ ਫਿਰਨੇ ਉਧਾਰ ਗੋੜੇ, ਨੂਰ ਜਾਨ ਨਾ ਇਹ ਕੁਰਾ ਲਾਈ ਛੋੜਿਆ।

0: Hi everyone, this is Tarab and you're listening to Avaaz FM. To listen to my songs, please go to @TarabHKhan on Instagram or Tarab Khan on YouTube and check it out.
1: After all the hullabaloo, you know you need a break and you want to save money on all your travel in 2026. The solution? Join the Sail Away Travel Club and get great deals and even cash back on cruises, holidays and excursions. And what's more, if you go to this radio station's website, you'll find a discount code that'll give you 25% off your membership fee. The Sail Away Travel Club, where travel is a pleasure, not a load of faff.
2: Looking for the finest quality halal meat and grocery? Tariq Halal Southampton is now open at Unit 2, 124 above Bar Street, SO14 7DU. For quality and fresh marinated meats and steaks, call Tariq Halal Southampton on 023 8051 8851. Visit us in store or order to your home via Uber Eats and Deliveroo.
3: Looking for family fun this summer? South Hampshire College Group has you covered. Enjoy our free summer fairs, packed with great activities, entertainment, food and something for everyone. Join us on June the 13th at Eastleigh College, June the 20th at Southampton College and June the 27th at Fareham College. It's a great day out and it's free, so come and be part of the fun. Find out more. Just search South Hampshire College Group.
4: अपने कारोबार को कामयाबी की बुलंदियों पर ले जाने के लिए एडवर्टाइज कीजिए आप अपने आवाज़ एफएम पर लाइव नशरियात के अलावा आवाज़ सुना जा रहा है इंटरनेट पर दुनिया भर में स्पॉन्सर कीजिए अजान या फिर रंगारंग पंजाबी उर्दू पश्तो या हिंदी प्रोग्राम्स आवाज़ रेडियो पर और पहुंचाइए दुनिया के कोने कोने में आप अपनी आवाज़ आवाज़ एफएम के साथ
5: You're listening to Awaaz FM's new service on 99.8 MHz. In your car, in your kitchen, on your AI device, on DAB and on the internet. The new Awaaz is here. Awaaz FM on 99.8.
6: Assalamu alaikum. ਕੀ ਹਾਲ ਹੀ ਆ ਮੈਂ ਹੁਣੀ ਗਰਾਊਂ ਆਇਆ ਸਾਂ ਘਰ ਪ੍ਰੋਗਰਾਮ ਤੁਹਾਡਾ ਲਾਇਆ ਡਾਊਨਲੋਡ ਕੀਤਾ ਤੂੰ ਬੋਲ ਸੀ ਫਿਰ ਅਸਾਂ ਕੋਈ ਫਰਮਾਇਸ਼ ਕਰ ਸਾਂ ਕੋਈ ਕਿਹੜਾ ਗਾਣਾ ਸੁਣਨਾ ਚਾਹੁੰਦੇ ਆ ਆਪਣੇ ਵੇਲੇ ਵਾਲਾ ਜਾਂ ਦੋਵਿਆਂ ਦਾ ਜਿਹੜਾ ਗਾਣਾ ਅਸਾਂ ਆਖ ਸਾਂ ਉਹ ਲਾ ਸੇ ਨਾ ਮਾੜੇ ਮੈਸੇਜ ਲੈ ਪਹੁੰਚਣੀ ਆ ਫਿਰ ਮੈਂ ਸੋਣਾ

0: अभी हम कलामे मुकद्दस की तलावत जो हमने उर्दू जुबान में सुनी थी उसको हम पंजाबी में भी सुनेंगे, और उसके लिए डैनियल हमारे पास यहाँ पर मौजूद हैं, और आइए उनसे कलामे मुकद्दस की तलावत सुनते हैं।
1: मैं पवित्र बाइबल चों पौलुस ग्रंथियों दे विश्वास संगत नो पहला पत्र उदा 13 बाब उदी पहली आयत नो 13 आयत तक पंजाबी च पढ़ांगा। हुण मैं तुहानू सब तो उत्तम राह दसदा हाँ, बेशक मैं मनुखां अते स्वर्ग दूतां दीआं बोलियां भी क्यों ना बोला, पर जेकर मेरे विच प्यार नहीं है तां मैं एक ठन ठन करदे होए टल ਜਾਂ ਛਣ ਛਣ ਕਰਦੇ ਹੋਏ ਖੈਣੇ ਦੀ ਤਰ੍ਹਾਂ ਹਾਂ। ਬੇਸ਼ੱਕ ਮੇਰੇ ਕੋਲ ਅਗਮੀ ਵਾਕ ਕਰਨ ਦੀ ਦਾਤ, ਸਭ ਗੁਪਤ ਭੇਤਾਂ ਦਾ ਗਿਆਨ ਅਤੇ ਸਭ ਤਰ੍ਹਾਂ ਦੀ ਸਮਝ ਕਿਉਂ ਨਾ ਹੋਵੇ, ਇੱਥੋਂ ਤੱਕ ਕਿ ਪਹਾੜਾਂ ਨੂੰ ਹਿਲਾ ਦੇਣ ਵਾਲਾ ਵਿਸ਼ਵਾਸ ਵੀ ਕਿਉਂ ਨਾ ਹੋਵੇ, ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਕੁਛ ਵੀ ਨਹੀਂ ਹਾਂ। ਬੇਸ਼ੱਕ ਮੈਂ ਆਪਣਾ ਸਾਰਾ ਧਨ ਮਾਲ ਪੁੰਨ ਦਾਨ ਵਿੱਚ ਕਿਉਂ ਨਾ ਵੰਡ ਦੇਵਾਂ, ਇੱਥੋਂ ਤੱਕ ਕਿ ਆਪਣੇ ਸਰੀਰ ਨੂੰ ਬਾਲਣ ਦੇ ਲਈ ਦੇ ਦੇਵਾਂ, ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਨੂੰ ਇਸ ਸਭ ਤੋਂ ਕੋਈ ਲਾਭ ਨਹੀਂ ਹੈ। ਪਿਆਰ ਸਹਿਨਸ਼ੀਲ ਅਤੇ ਦਿਆਲੂ ਹੈ, ਪਿਆਰ ਇਰਖਾਲੂ ਨਹੀਂ, ਹੰਕਾਰੀ ਨਹੀਂ ਅਤੇ ਹੱਟੀ ਨਹੀਂ, ਪਿਆਰ ਬੁਰਾ ਵਰਤਾਓ ਨਹੀਂ ਕਰਦਾ, ਆਪਣਾ ਲਾਭ ਨਹੀਂ ਦੇਖਦਾ, ਚਿੜਦਾ ਨਹੀਂ ਅਤੇ ਬੁਰਾਈ ਤੋਂ ਪ੍ਰਸੰਨ ਨਹੀਂ ਹੁੰਦਾ, ਸਗੋਂ ਸੱਚਾਈ ਤੋਂ ਪ੍ਰਸੰਨ ਹੁੰਦਾ ਹੈ। ਪਿਆਰ ਸਭ ਗੱਲਾਂ ਸਹਾਰ ਲੈਂਦਾ, ਸਭ ਗੱਲਾਂ ਦਾ ਵਿਸ਼ਵਾਸ ਕਰਦਾ, ਸਭ ਗੱਲਾਂ ਤੇ ਆਸ਼ਾ ਰੱਖਦਾ ਅਤੇ ਸਭ ਗੱਲਾਂ ਚੱਲ ਲੈਂਦਾ ਹੈ। ਪਿਆਰ ਦਾ ਕੋਈ ਅੰਤ ਨਹੀਂ ਹੈ, ਅਗਮੀ ਵਾਕ ਹੋਣਗੇ ਤਾਂ ਉਹਨਾਂ ਦਾ ਅੰਤ ਹੋ ਜਾਵੇਗਾ, ਵੱਖ ਵੱਖ ਬੋਲੀਆਂ ਹੋਣਗੀਆਂ ਤਾਂ ਉਹ ਖਤਮ ਹੋ ਜਾਣਗੀਆਂ, ਗਿਆਨ ਹੋਵੇਗਾ ਤਾਂ ਉਹ ਵਿਅਰਥ ਹੋ ਜਾਵੇਗਾ, ਕਿਉਂਕਿ ਸਾਡਾ ਗਿਆਨ ਅਧੂਰਾ ਅਤੇ ਸਾਡਾ ਅਗਮੀ ਵਾਕ ਅਪੂਰਨ ਹੈ। ਪਰ ਜਦੋਂ ਪੂਰਨ ਆਵੇਗਾ ਤਾਂ ਅਪੂਰਨਤਾ ਆਪਣੇ ਆਪ ਖਤਮ ਹੋ ਜਾਵੇਗੀ। ਜਦੋਂ ਮੈਂ ਬੱਚਾ ਸਾਂ ਤਾਂ ਬੱਚੇ ਦੀ ਤਰ੍ਹਾਂ ਬੋਲਦਾ, ਸੋਚਦਾ ਅਤੇ ਬਹਿਸ ਕਰਦਾ ਸਾਂ, ਪਰ ਹੁਣ ਜਦੋਂ ਕਿ ਮੈਂ ਪੂਰਨ ਮਨੁੱਖ ਬਣ ਗਿਆ ਹਾਂ ਤਾਂ ਮੈਂ ਆਪਣੀਆਂ ਬੱਚਿਆਂ ਵਾਲੀਆਂ ਸਭ ਆਦਤਾਂ ਛੱਡ ਦਿੱਤੀਆਂ ਹਨ। ਇਸ ਵੇਲੇ ਅਸੀਂ ਸ਼ੀਸ਼ੇ ਵਿੱਚ ਅਸਪਸ਼ਟ ਪ੍ਰਤੀਬਿੰਬ ਦੇਖਦੇ ਹਾਂ, ਪਰ ਉਸ ਵੇਲੇ ਅਸੀਂ ਸਪਸ਼ਟ ਦੇਖਾਂਗੇ। ਇਸ ਸਮੇਂ ਮੇਰਾ ਗਿਆਨ ਅਪੂਰਨ ਹੈ, ਪਰ ਉਸ ਸਮੇਂ ਪੂਰਨ ਹੋਵੇਗਾ, ਜਿਸ ਤਰ੍ਹਾਂ ਕਿ ਪਰਮੇਸ਼ਵਰ ਮੇਰਾ ਪੂਰਨ ਗਿਆਨ ਰੱਖਦਾ ਹੈ। ਇਸ ਸਭ ਦਾ ਨਿਚੋੜ ਇਹ ਹੈ, ਵਿਸ਼ਵਾਸ, ਆਸ਼ਾ ਅਤੇ ਪਿਆਰ, ਇਹ ਤਿੰਨੋਂ ਅਨੰਤ ਹਨ, ਪਰ ਸਭ ਤੋਂ ਉੱਤਮ ਪਿਆਰ ਹੈ। ਆਮੀਨ
0: ਆਮੀਨ। ਇੱਕ ਔਰ ਗੀਤ ਹੈ, ਮੁਕਤੀ ਦਿਲਾਏ ਯਸੂ ਨਾਮ, ਸ਼ਾਂਤੀ ਦਿਲਾਏ ਯਸੂ ਨਾਮ। ਬਹੁਤ ਹੀ ਪਿਆਰਾ ਗੀਤ ਹੈ, ਔਰ ਖੁਦਾ ਯਸੂ ਕੇ ਨਾਮ ਮੇਂ ਹਮੇ ਮੁਕਤੀ ਮਿਲਤੀ ਹੈ। ਉਸਨੇ ਹਮਾਰੇ ਲੀਏ ਜੋ ਕਾਮ ਕੀਏ ਹੈ, ਸਲੀਬ ਪਰ ਆਪਣੀ ਜਾਨ ਦੇ ਹੀ ਹੈ, ਹਮਾਰੀ ਮੁਕਤੀ ਕੇ ਲੀਏ, ਹਮੇ ਬਚਾਨੇ ਕੇ ਲੀਏ, ਹਮੇ ਆਜ਼ਾਦ ਕਰਨੇ ਕੇ ਲੀਏ, ਗੁਨਾਹ ਸੇ ਹਮੇ ਆਜ਼ਾਦ ਕਰਨਾ ਚਾਹਤਾ ਹੈ। ਤੋ ਇਸ ਲੀਏ ਖੁਦਾ ਯਸੂ ਸਲੀਬ ਪਰ ਆਪਣੀ ਜਾਨ ਦੇ ਕਰ ਫਿਰ ਤੀਸਰੇ ਦਿਨ ਮੁਰਦੋਂ ਮੇਂ ਸੇ ਜੀ ਉਠੇ, ਪਰ ਹਮਾਰੇ ਲੀਏ ਨਜਾਤ ਕਾ ਪੈਗਾਮ ਆ ਗਿਆ ਹੈ। ਆਪ ਵੀ ਅਗਰ ਉਸ ਨਜਾਤ ਕੋ ਪਾਣਾ ਚਾਹਤੇ ਹੈ, ਖੁਦਾ ਯਸੂ ਮਸੀਹ ਕੇ ਕਦਮੋਂ ਮੇਂ ਆਏ ਔਰ ਵੋ ਨਜਾਤ ਹਾਸਲ ਕਰੇ ਜੋ ਵੋ ਆਜ ਹਮਕੋ ਦੇਣਾ ਚਾਹਤਾ ਹੈ।

0: ਕੋਈ ਰੌਲਾ ਏ, ਕਾਲ ਜਾਵੀ ਡੋਲਾ ਏ, ਹਾਸਾ ਏ ਮਖੌਲਾ ਏ, ਸਿਆਸੀਆਂ ਦਾ ਟੋਲਾ ਏ, ਛੱਡਣੀ ਛੱਡਣੀ ਹੋਰ ਗੱਲ ਕੱਢਣੀ,
1: ਕੰਧ ਪਾਰ ਸੋਚਣੀ ਆ ਕੈਸਾ ਤੇਰਾ ਕਾਰ ਏ,
0: ਮੈਂ ਵੀ ਇਹੀ ਸੋਚਣੀ ਆ ਤੇਰਾ ਕੈਸਾ ਕਾਰ ਏ, ਇੱਕੋ ਜਿਹੇ ਵਿਹੜੇ ਨੇ ਤੇ ਇੱਕੋ ਹੀ ਅਸਮਾਨ ਏ, ਲੱਗਦਾ ਏ ਇੰਜ ਸਾਡਾ ਇਹੋ ਹੀ ਜਹਾਨ ਏ,
1: ਟੀਵੀ ਵਾਲੇ ਕਹਿੰਦੇ ਨੇ ਕਿ ਤੂੰ ਮੇਰੀ ਜ਼ੇਰੀ ਏ,
0: ਹਾਏ ਮੈਂ ਵੀ ਸੁਣਿਆ ਕਿ ਤੂੰ ਬੜੀ ਜ਼ੇਰੀ ਏ,
1: ਗਵੰਡ ਨੇ ਅੱਜ ਕੀ ਪਕਾ ਲਈਏ, ਸਾਗ ਚੜਾ ਲਈਏ ਕਿ ਦਾਲ ਨੂੰ ਪਕਾ ਲਈਏ, ਜੋ ਵੀ ਕੁਝ ਪੱਕੇ ਆਏ ਕੰਧ ਤੋਂ ਵਟਾ ਲਈਏ,
0: ਗਵੰਡ ਨੇ ਕਈ ਵਾਰੀ ਸੋਚਨੇ ਆ, ਰਾਤੀ ਮੰਜੀ ਡਾਕੇ ਅਸੀਂ ਇੱਕੋ ਚੰਨ ਤੱਕਦੇ, ਚੜ੍ਹਦੇ ਆ ਸੂਰਜਾਂ ਤੋਂ ਰੋਸ਼ਨੀਆਂ ਮੰਗਦੇ, ਖੁਦ ਮਿੱਠੇ ਪਾਣੀਆਂ ਨੂੰ ਮਿਹਨਤਾਂ ਤੋਂ ਪਾਰਦੇ, ਇੱਕੋ ਸਾਡੀ ਧਰਤੀ ਤੇ ਇੱਕੋ ਅਸਮਾਨ, ਤੇਰਾ ਹਿੰਦੁਸਤਾਨ ਏ ਤੇ ਮੇਰਾ ਪਾਕਿਸਤਾਨ ਏ,
1: ਰੋਟੀ ਪਾਣੀ ਬਿਜਲੀ ਦਾ ਬੜਾ ਹੀ ਜੰਜਾਲ ਏ, ਭੁੱਖਾ ਤੇਰਾ ਬਾਲ ਏ ਤੇ ਭੁੱਖਾ ਹੀ ਮੇਰਾ ਬਾਲ ਏ, ਕੰਧਾਂ ਦੇ ਆ ਸ਼ੀਸ਼ਿਆਂ ਨੂੰ ਕਦੋਂ ਏ ਖਿਆਲ,
0: ਗਵੰਡ

0: ਫੀਸਾਂ ਜਮ੍ਹਾਂ ਕਰਕੇ ਬਾਲਾਂ ਨੂੰ ਪੜ੍ਹਾਈਏ, ਅਗਲੀਆਂ ਨਸਲਾਂ ਨੂੰ ਪਿਆਰ ਸਿਖਾਈਏ। ਗਵਾਂਢ ਨੇ ਗੱਲ ਸੁਣ ਗਵਾਂਢ ਨੇ, ਚਿੜੀਆਂ ਤੇ ਕਾਂ ਜਦੋਂ ਉੱਡ ਉੱਡ ਆਉਂਦੇ ਨੇ, ਜਦ ਲੱਗੇ ਦਾ ਮੇਰੀਆਂ ਚੋਰੀਆਂ ਚੁਰਾਉਂਦੇ ਨੇ, ਨੀ ਉਹ ਕਿਹੜੇ ਦਫ਼ਤਰਾਂ ਚੋਂ ਵੀਜ਼ੇ ਕਢਾਉਂਦੇ ਨੇ। ਗਵਾਂਢ ਨੇ ਕਰਦਾ ਏ ਜੀ ਮੇਰਾ ਚਿੜੀ ਬਣ ਜਾਵਾਂ ਮੈਂ, ਜਦੋਂ ਮੇਰਾ ਜੀ ਕਰੇ ਜੱਫੀ ਤੈਨੂੰ ਪਾਵਾਂ ਮੈਂ। ਸੁਣਿਆ ਏ ਐਟਮ ਫਟੇ ਚਿੜੀ ਮਰ ਜਾਵੇਗੀ, ਕਾਂ ਮਰ ਜਾਣਗੇ, ਅਸੀਂ ਵੀ ਤੇ ਬੈਠੇ ਬੈਠੇ ਥਾਂ ਮਰ ਜਾਵਾਂਗੇ, ਸਾਰੇ ਦੇ ਸਾਰੇ ਇਨਸਾਨ ਮਰ ਜਾਣਗੇ। ਆ ਜਾ ਜ਼ਰਾ ਕੰਧ ਟੱਪ ਦੀਵਾ ਇੱਕ ਬਾਲੀਏ, ਨਫ਼ਰਤਾਂ ਨੂੰ ਦਿਲਾਂ ਵਿੱਚ ਅਸੀਂ ਕੱਲ ਬਾਲੀਏ, ਕਿੰਜ ਟੱਪਾਂ ਕੰਧ ਨੂੰ। ਕੰਧ ਉੱਤੇ ਲੱਗਾ ਸ਼ੀਸ਼ਾ ਸਾਨੂੰ ਚੁੱਭ ਜਾਏਗਾ, ਚੀਰ ਦੇਗਾ ਦਿਲ ਸਾਡਾ, ਲਹੂ ਵੀ ਵਗਾਏਗਾ। ਕਾਸ਼ ਕੋਈ ਆ ਕੇ ਵੈਰੀ ਸ਼ੀਸ਼ਿਆਂ ਨੂੰ ਕੱਢ ਦੇ, ਦਿਲਾਂ ਦੇ ਆ ਜ਼ਖਮਾਂ ਤੇ ਫਾਏ ਕੋਈ ਰੱਖ ਦੇ। ਹੋਰ ਕੁਝ ਨਹੀਂ, ਚੱਲ ਚੁੰਨੀਆਂ ਵਟਾ ਲਈਏ, ਮਾਈ ਟੱਪੇਗਾ ਤੇ ਰਲ ਖੁਸ਼ੀਆਂ ਮਨਾ ਲਈਏ, ਕਹਿਣ ਦੇ ਜ਼ਮਾਨੇ ਨੂੰ ਜੋ ਵੀ ਕੁਝ ਕਹਿਣਾ ਹੈ, ਸਾਡਾ ਇਹ ਗਵਾਂਢ ਸਦਾ ਸਾਡੇ ਲਈ ਗਹਿਣਾ। ਛੋਟੀ ਮੋਟੀ ਗੱਲ ਹੋਵੇ ਦਿਲ ਨੂੰ ਨੀ ਲਾਈ ਦੀ, ਤੂੰ ਏ ਮੇਰੀ ਮਾਂ ਜਾਈ ਮੇਰੀ ਹਮਸਾਈ ਨਹੀਂ, ਚੱਲ ਨੀ ਸਹੇਲੀਏ ਚਿੱਟੀ ਚਮੇਲੀਏ, ਗਵਾਂਢ ਨੇ ਪਿਆਰੀ ਏ ਗਵਾਂਢ ਨੇ।
1: I don't think there's any love lost between those two.
2: In Britain today, we all know that many, many people are trapped behind the wheel of a car. We ask which is the best way to reach them. Let's see the figures. Look at that, an enormous 14 million of them are listening to commercial radio. By contrast, only 300 are reading their newspapers whilst at the wheel, all of them cabbies. Overwhelming evidence that for the motorist, radio is the route that's right.
3: Radio, the medium that's now large.
4: And to find out how simple radio advertising is, call Ali now on 0776 514 5046, or you can email info@hoursfm.co.uk.
5: After all the hullabaloo, you know you need a break and you want to save money on all your travel in 2026. The solution? Join the Sail Away Travel Club and get great deals and even cash back on cruises, holidays and excursions. And what's more, if you go to this radio station's website, you'll find a discount code that'll give you 25% off your membership fee. The Sail Away Travel Club, where travel is a pleasure, not a load of faff.
6: Looking for the finest quality halal meat and grocery? Tariq Halal Southampton is now open at Unit 2, 124 above Bar Street, SO14 7DU. For quality and fresh marinated meats and steaks, call Tariq Halal Southampton on 023 8051 8851. Visit us in store or order to your home via Uber Eats and Deliveroo.
7: Looking for family fun this summer? South Hampshire College Group has you covered. Enjoy our free summer fairs, packed with great activities, entertainment, food and something for everyone. Join us on June the 13th at Eastleigh College, June the 20th at Southampton College and June the 27th at Fareham College. It's a great day out and it's free, so come and be part of the fun. Find out more. Just search South Hampshire College Group.
8: اپنے کاروبار کو کامیابی کی بلندیوں پر لے جانے کے لیے ایڈورٹائز کیجیے آپ اپنے آواز ایف ایم پر. لائیو نشریات کے علاوہ آواز سنا جا رہا ہے انٹرنیٹ پر دنیا بھر میں. سپانسر کیجیے اذان یا پھر رنگا رنگ پنجابی اردو پشتو یا ہندی پروگرامز آواز ریڈیو پر اور پہنچائیے دنیا کے کونے کونے میں آپ اپنی آواز. آواز ایف ایم کے ساتھ.
9: Yang Yingwu of China.
1: Friend of the show.
9: She's one of the 900 that listens. She's big shout out to Yang.

ਅਸਲਾਮ ਵਾਲੇਕੁਮ ਪੁੱਤਰ, ਕਿਆ ਹਾਲ ਆ? ਤੁਹਾਡਾ ਪ੍ਰੋਗਰਾਮ ਸੁਣਨੇ ਤੇ ਦੋਵੇਂ ਚੰਗਾ ਪ੍ਰੋਗਰਾਮ ਪਿਆਉਣਾ ਪਛਤਾਉਣ ਲੱਗੀ। ਅੱਲਾਹ ਕਾਮਯਾਬੀਆਂ ਦਾ ਹੀ ਪੁੱਤਰਾ, ਤਾਂ ਚਲੋ ਜਿਲ੍ਹਾ ਕਰ ਵਿਹਲੇ ਹੋਏ ਤਾਂ ਸਾੜੀ ਵੀ ਫਰਮਾਇਸ਼ ਕਰ ਲਾਈ ਛੋੜੋ। ਥਿਆ ਤਾਂ ਚੰਗੀ ਜਿਹੀ ਗਾਣਾ ਪਰ ਮੀ ਬੜਾ ਚੰਗਾ ਲੱਗਣਾ, ਪੁੱਤਰ ਅੱਟਾਂ ਪਰ ਨਹੀਂ ਵਿਕਣੇ, ਤੂੰ ਲੱਭਣੀ ਫਿਰਨੇ ਉਧਾਰ ਗੋੜੇ, ਨੂਰ ਜਾਨ ਨਾ ਇਹ ਕੋਲ ਲਾਈ ਛੋੜੇ।